ਸੀ ਦਰਸ਼ਨ ਦੋ ਘਨ ਸ਼ਾਮ ਨਾਥ ਮੇਰੀ ਅੱਖੀਆ ਪਿਆਸੀ ਦੁਆਰ ਦਇਆ ਕਾ ਜਬ ਤੂੰ ਖੋਲੇ ਪੰਚਮ ਸੁਰ ਮੇ ਗੂੰਗਾ ਬੋਲੇ ਦੁਆਰ